0: ਪਹਿਲਾ ਜੇ ਤਰ ਸੁਤਕ ਮੰਨੇ ਸਭ ਤੇ ਸੁਤ ਹੋਏ ਦੁਨੀਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਆਣ ਕੇ ਜੀ ਆਵਾਜ਼ ਨਾ ਕੋਏ ਪਹਿਲਾ ਪਾਣੀ ਜਿਉ ਹੈ ਜੇ ਧਰਿਆ ਸਭ ਕੋਈ ਸੁਤਕ ਕਿਉਂ ਕਰ ਰੱਖੇ ਸੁਤਕ ਪਦਰ ਸੋਏ ਨਾਨ ਸੁਤ ਕੇ ਬਣਾ ਤੁਰੈ ਗਿਆਨ ਉਤਾਰੇ ਤੋਂ ਮਹਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜੇ ਵਾ

ਸੁਪਰੀਮ ਕੋਰਟ ਨੇ ਹਾਈ ਕੋਰਟ ਵੱਲੋਂ 2020 ਦੇ ਦੰਗਿਆਂ ਦੇ ਇਕ ਮਾਮਲੇ ਨੂੰ ਰੱਦ ਕਰਨ ਵਿਰੁੱਧ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਆਪ ਨੇਤਾਵਾਂ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਾ ਬਾਗਚੀ ਅਤੇ ਵੀ ਮੋਹਨਾ ਦੇ ਬੈਂਚ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ, ਮੀਥੇਅਰ, ਬਲਜਿੰਦਰ ਕੌਰ, ਅਮਨ ਅਰੋੜਾ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਨੇ। ਅਡੀਸ਼ਨਲ ਸੋਲੀਸਿਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਇਹ ਗੈਰ ਕਾਨੂੰਨੀ ਕੱਟ ਦਾ ਮਾਮਲਾ ਸੀ ਅਤੇ ਬਲ ਦੀ ਤੈਨਾਤੀ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਇਕ ਗੰਭੀਰ ਅਪਰਾਧ ਹੋਇਆ, ਪਰ ਹਾਈ ਕੋਰਟ ਨੇ ਇਸ ਨੂੰ ਪੂਰੀ ਤਰ੍ਹਾਂ ਉਲਟ ਹੁਕਮ ਵਿਚ ਰੱਦ ਕਰ ਦਿੱਤਾ। ਹਾਈ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਆਪ ਨੇਤਾਵਾਂ ਵਿਰੁੱਧ ਪਹਿਲੀ ਨਜ਼ਰੇ ਕੋਈ ਵੀ ਕੇਸ ਨਹੀਂ ਬਣਦਾ ਸੀ ਅਤੇ ਭਾਰਤੀ ਦੰਡ ਸੰਹਿਤਾ ਤਹਿਤ ਲਾਏ ਗਏ ਅਪਰਾਧਾਂ ਦੇ ਤੱਤ ਗੈਰ ਹਾਜ਼ਰ ਸਨ। ਨਤੀਜੇ ਵਜੋਂ ਇਸ ਨੇ FIR ਅਤੇ ਦਰਜ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ। FIR 2020 ਵਿਚ ਦਰਜ ਕੀਤੀ ਗਈ ਸੀ, ਜਿਸ ਵਿਚ ਇਲਜ਼ਾਮ ਲਾਇਆ ਗਿਆ ਸੀ ਕਿ ਬਿਜਲੀ ਦਰਾਂ ਵਿਚ ਵਾਧੇ ਵਿਰੁੱਧ ਆਪ ਦੇ ਵਿਰੋਧ ਮੁਜ਼ਾਹਰੇ ਦੌਰਾਨ ਮਾਨ ਸਮੇਤ ਕਈ ਪਾਰਟੀ ਨੇਤਾਵਾਂ ਨੇ ਕਰੀਬ 750 ਤੋਂ 800 ਪਾਰਟੀ ਵਰਕਰਾਂ ਨੂੰ ਚੰਡੀਗੜ੍ਹ ਵਿਚ ਪੰਜਾਬ ਦੇ ਸਮਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਵਾਸ ਵੱਲ ਮਾਰਚ ਕਰਨ ਲਈ ਉਕਸਾਇਆ ਸੀ। ਪੁਲਿਸ ਨੇ ਇਲਜ਼ਾਮ ਲਾਇਆ ਕਿ ਮੁਜ਼ਾਹਰਾਕਾਰੀਆਂ ਨੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪਾਣੀ ਦੀਆਂ ਉਛਾੜਾਂ ਦੀ ਵਰਤੋਂ ਤੋਂ ਬਾਅਦ ਪੱਥਰਬਾਜ਼ੀ ਕੀਤੀ, ਜਿਸ ਦੇ ਨਤੀਜੇ ਵਜੋਂ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੱਟੀਦਰਜ ਜਾਤਾਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਪੰਜਾਬ ਦੇ ਬਰਨਾਲਾ ਵਿਚ ਪੱਟੀਦਰਜ ਜਾਤਾਂ ਨਾਲ ਸਬੰਧਿਤ ਸਫਾਈ ਕਰਮਚਾਰੀਆਂ ਵਿਰੁੱਧ ਕਥਿਤ ਪੁਲਿਸ ਵਧੀਕੀਆਂ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤੇ ਨੇ।

ਕਹਿੰਦੇ ਹਾਂ ਸਿਹਤ ਦੀ, ਅੱਜ ਕੱਲ ਗਲੂਕੋਮਾ ਯਾਨੀ ਕਾਲਾ ਮੋਤੀਆ ਦੇ ਮਾਮਲੇ ਬਹੁਤ ਦੇਖਣ ਚ ਆਉਂਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਏ ਤੇ ਜੇ ਇਲਾਜ ਨਾ ਕੀਤਾ ਵੇ ਸੀ ਤਾਂ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਧਿਆਨ ਦੇਵੋ ਕਿ ਅੱਖਾਂ ਅੱਗੋਂ ਧੁੰਦਲਾ ਆਸੀ ਕਾਲਾ ਆਸੀ ਤਾਂ ਫੌਰਨ ਡਾਕਟਰ ਕੋਲ ਵਿਖਾਓ ਕਿ ਗਲੂਕੋਮਾ ਤਾਂ ਕਹਿੰਦੀ। ਡਰੋ ਨਾ, ਇਸ ਦਾ ਇਲਾਜ ਦਵਾਈਆਂ ਨਾਲ ਵੀ ਥਿੰਦਾ ਹੈ। ਅੱਖਾਂ ਤੇ ਧਿਆਨ ਦੇਵੋ, ਅੱਖਾਂ ਹਨ ਤਾਂ ਜਹਾਨ ਹੈ। ਤੇ ਹੁਣ ਵਾਰੀ ਹੈ ਗੀਤ ਦੀ।

0: ਦੁਕਾਨਦਾਰ ਤੋਂ ਚੀਜ਼ ਗਿਣਨ ਵੇਲੇ ਰਸੀਦ ਜ਼ਰੂਰ ਗਿਣਾ ਸਾਂ। ਚੀਜ਼ ਤੇ MRP ਮੁੱਲ ਲਿਖਾ ਵੇਂਦਾ, ਉਸ ਤੋਂ ਜ਼ਿਆਦਾ ਪੈਸੇ ਨਾ ਦੇਵੋ। ਚੀਜ਼ ਤੋਲ ਵਿੱਚ ਵੀ ਪੂਰੀ ਗਿਣੋ, ਮਿਲਾਵਟੀ ਚੀਜ਼ਾਂ ਤੋਂ ਬਚੋ, ਖੁੱਲੇ ਮਸਾਲੇ ਆਦਿ ਨਾ ਗਿਣਵਣ ਜੋ। ਜਿੱਥੇ ਸ਼ੱਕ ਥੀਵੇ ਉਹਦੀ ਸ਼ਿਕਾਇਤ ਕਰੋ, ਗਾਹਕ ਥੀਵਣ ਦੇ ਨਾਤੇ ਤੁਹਾਡੇ ਬਹੁ ਹੱਕ ਹਨ। ਤੇ ਹੁਣ ਪ੍ਰੋਗਰਾਮ ਦੇ ਆਖੀਰ ਚ ਸੁਣਦੇ ਹਾਂ ਇਹ ਸਿਰਾਇਕੀ ਗੀਤ।
1: ਮਾਮਲਾ ਮੈਂ ਆਪ

ਆਧੁਨਿਕ ਗੁਲਾਮੀ ਯਾਨੀ ਮਾਡਰਨ ਸਲੇਵਰੀ ਵੀ ਕਿਹਾ ਜਾਂਦਾ ਹੈ। ਤਸਕਰ ਅਕਸਰ ਗਰੀਬ ਬੇਸਹਾਰਾ ਤੇ ਮਜਬੂਰ ਲੋਕਾਂ ਨੂੰ ਚੰਗੀ ਨੌਕਰੀ, ਬਿਹਤਰ ਜ਼ਿੰਦਗੀ ਜਾਂ ਵਿਆਹ ਦਾ ਚਾਂਸਾ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ ਨੇ। ਕਈ ਤਰ੍ਹਾਂ ਦੇ ਰੂਪ ਹੋ ਸਕਦੇ ਨੇ, ਜਿਵੇਂ ਬੰਧੁਆ ਮਜ਼ਦੂਰੀ, ਜਿਨਸੀ ਸ਼ੋਸ਼ਣ, ਬਾਲ ਤਸਕਰੀ, ਅੰਗਾਂ ਦੀ ਤਸਕਰੀ, ਜ਼ਬਰਦਸਤੀ ਵਿਆਹ। ਫਿਰ ਸਭ ਤੋਂ ਪਹਿਲਾਂ ਬੰਧੁਆ ਮਜ਼ਦੂਰੀ ਦੇ ਵਿਚ ਗੱਲ ਕਰੀਏ।

ਤਸਕਰੀ ਰੋਕਥਾਮ ਐਕਟ ਟ੍ਰੈਫਿਕ ਐਕਟ ਵੀ ਬਣਾਇਆ ਹੋਇਆ ਹੈ। ਫਿਰ ਪੰਜਾਬ ਦੇ ਮਾਮਲੇ ਚ ਗੱਲ ਕਰੀਏ ਤਾਂ ਪੰਜਾਬ ਵਿਚ ਮਨੁੱਖੀ ਤਸਕਰੀ ਦਾ ਰੂਪ ਥੋੜਾ ਵੱਖਰਾ ਹੈ। ਇੱਥੇ ਇਸ ਨੂੰ ਜ਼ਿਆਦਾਤਰ ਟਰੈਵਲ ਏਜੰਟਾਂ ਦੀ ਧੋਖਾਧੜੀ ਜਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਜੋਂ ਦੇਖਿਆ ਜਾਂਦਾ ਹੈ, ਜਿਸ ਨੂੰ ਕਬੂਤਰਬਾਜ਼ੀ ਵੀ ਕਹਿੰਦੇ ਨੇ। ਡੌਂਕੀ ਲਗਾਉਣਾ, ਲਾਲਚੀ ਵਿਆਹ, ਦੂਜੇ ਰਾਜਾਂ ਤੋਂ

ਪ੍ਰਾਪਤ ਏਜੰਸੀਆਂ ਦੀ ਹੀ ਮਦਦ ਲਓ। ਸਮਾਜ ਵਿਚ ਤਸਕਰੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਹੀਨ ਭਾਵਨਾ ਨਾਲ ਦੇਖਣ ਦੀ ਬਜਾਏ ਉਨ੍ਹਾਂ ਨੂੰ ਸਨਮਾਨਜਨਕ ਜ਼ਿੰਦਗੀ ਜਿਉਣ ਵਿਚ ਮਦਦ ਕਰੋ। ਆਖਿਰ ਚ ਇਹੀ ਕਹਿਣਾ ਹੈ ਕਿ ਮਨੁੱਖੀ ਤਸਕਰੀ ਵਿਰੁੱਧ ਵਿਸ਼ਵ ਦਿਵਸ ਸਾਨੂੰ ਸਾਰਿਆਂ ਨੂੰ ਇਸ ਅਣਮਨੁੱਖੀ ਅਪਰਾਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ। ਜਦੋਂ ਤੱਕ ਦੁਨੀਆਂ ਦੇ ਹਰ ਇਕ ਵਿਅਕਤੀ ਨੂੰ ਆਜ਼ਾਦੀ ਅਤੇ ਸੁਰੱਖਿਆ ਨਹੀਂ ਮਿਲਦੀ ਉਦੋਂ ਤੱਕ ਇਕ ਸਭਿਅਕ ਸਮਾਜ ਦੀ ਕਲਪਨਾ ਅਧੂਰੀ ਹੈ। ਆਓ ਇਸ ਦਿਨ ਦੇ ਅਸੀਂ ਸਾਰੇ ਅਹਿਦ ਕਰੀਏ ਕਿ ਅਸੀਂ ਮਨੁੱਖੀ ਤਸਕਰੀ ਦੇ ਖਿਲਾਫ ਜਾਗਰੂਕ ਰਹਾਂਗੇ ਅਤੇ ਇਕ ਸੁਰੱਖਿਅਤ ਸ਼ੋਸ਼ਣ ਮੁਕਤ ਸਮਾਜ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਵਾਂਗੇ। ਅੱਜ ਦੀ ਗੱਲ ਵਿਚ ਅੱਜ ਅਸੀਂ ਗੱਲ ਕੀਤੀ ਮਨੁੱਖੀ ਤਸਕਰੀ ਰੋਕਥਾਮ ਲਈ ਵਿਸ਼ਵ ਦਿਹਾੜੇ ਉੱਤੇ। ਅੱਗੇ ਵਧਦਿਆਂ ਜੀ ਅੱਗੇ ਸਿਲਸਿਲਾ ਹੈ ਤੁਹਾਡੇ ਲਈ ਮਾਝੇ ਦੀ ਮਹਿਕ।

ਦਾਜ ਦੇ ਪਿੰਡਾਂ ਵਿੱਚ ਕੁੜੀਆਂ ਤੇ ਔਰਤਾਂ ਘਰੇਲੂ ਵਰਤੋਂ ਅਤੇ ਦਾਜ ਦਹੇਜ ਲਈ ਹੱਥੀਂ ਕਈ ਚੀਜ਼ਾਂ ਤਿਆਰ ਕਰਦੀਆਂ ਸਨ। ਲੰਬੇ ਵਾਲਾਂ ਦੀਆਂ ਗੁੱਤਾਂ ਵਿਚ ਪਾਉਣ ਵਾਲੇ ਰੇਸ਼ਮੀ ਧਾਗਿਆਂ ਦੇ ਪਰਾਂਦੇ, ਜਿਨ੍ਹਾਂ ਦੇ ਹੇਠਾਂ ਫੁੱਲ ਟਸਲ ਲੱਗੇ ਹੁੰਦੇ ਨੇ, ਮਾਝੇ ਦੀਆਂ ਮੁਟਿਆਰਾਂ ਦੀ ਪਛਾਣ ਰਹੇ ਨੇ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਾਜ਼ਾਰ ਪਰਾਂਦਿਆਂ ਲਈ ਜਾਣੇ ਜਾਂਦੇ ਨੇ। ਅੱਡਾ ਇੱਕ ਲੱਕੜ ਦਾ ਫਰੇਮ ਲਗਾ ਕੇ ਰੰਗ ਬਿਰੰਗੇ ਸੂਤੀ ਧਾਗਿਆਂ ਨਾਲ ਬਹੁਤ ਹੀ ਗੁੰਝਲਦਾਰ ਨਮੂਨਿਆਂ ਵਾਲੇ ਨਾਲੇ ਬਣੇ ਜਾਂਦੇ ਸਨ, ਜਿਨ੍ਹਾਂ ਉੱਤੇ ਕਈ ਵਾਰ ਅੱਖਰ ਜਾਂ ਡਿਜ਼ਾਈਨ ਵੀ ਪਾਏ ਜਾਂਦੇ ਸਨ। ਪੰਜੇ ਦੀਆਂ ਦਰੀਆਂ, ਕਪਾਹ ਦੀ ਕਤਾਈ ਕਰਕੇ ਸੂਤ ਤਿਆਰ ਕੀਤਾ ਜਾਂਦਾ ਸੀ ਅਤੇ ਘਰਾਂ ਵਿਚ ਲੱਕੜ ਦੇ ਅੱਡਿਆਂ ਤੇ ਪੰਜੇ ਯਾਨੀ ਇਕ ਲੋਹੇ ਲੱਕੜ ਦਾ ਸੰਦ ਦੀ ਮਦਦ ਨਾਲ ਖੂਬਸੂਰਤ ਜੋਮੈਟ੍ਰੀਕਲ ਡਿਜ਼ਾਈਨਾਂ ਵਾਲੀਆਂ ਦਰੀਆਂ ਬਣੀਆਂ।

0: ਤਾਂ ਉਹਦਾ ਤੁਹਾਨੂੰ ਸਿੱਟਾ ਵੀ ਜਿਹੜਾ ਹੈ ਉਹ ਸਹੀ ਮਿਲੇਗਾ
1: ਮਿਲੂਗਾ ਜਦੋਂ ਦੇਖੋ ਨਾ ਜੀ ਅਸੀਂ ਕੋਈ ਸਹੀ ਕੰਮ ਕਰਦੇ ਆ ਨਾ ਜੇ ਅਸੀਂ ਉਹਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਇਨਵੋਲਵ ਹੋ ਜਾਈਏ ਫਿਰ ਦੇਖੋ ਕੰਮ ਦਾ ਜਿਹੜਾ ਨਾ ਜੇ ਆਪਾਂ ਤਹੀਆ ਕਰ ਲਈਏ ਕੰਮ ਅਸੀਂ ਕਰ ਹੀ ਲੈਣਾ ਹੈ ਫਿਰ ਦੇਖੋ ਕੰਮ ਸਿਰੇ ਚੜ੍ਹਦਾ ਹੀ ਚੜ੍ਹਦਾ
0: ਪਟਵਾਰੀ ਸਾਹਿਬ ਹੱਸ ਕੇ ਜਾਈਏ ਦੇਖੋ ਤੁਹਾਡੇ ਕੋਲੇ ਬਾਕੀ ਚੀਜ਼ਾਂ ਦੇ ਵਿਚ ਕਿਤੇ ਕਮੀ ਪੇਸ਼ੀ ਚੱਲ ਜਾਂਦੀ ਹੈ ਜੇ ਤੁਹਾਡੇ ਇਰਾਦੇ ਦੇ ਵਿਚ ਕਮੀ ਪੇਸ਼ੀ ਹੈ ਨਾ ਫਿਰ ਤੁਸੀਂ ਕੁਛ ਨੀ ਕਰ ਸਕਦੇ
1: ਫਿਰ ਨਹੀਂ ਕੁਝ ਹੋ ਸਕਦਾ
0: ਹੈ ਕਿ ਨਹੀਂ ਸਰਮਾਇਆ ਘੱਟ ਹੋਊ ਬੰਦਾ ਜਗਾੜ ਇਧਰ ਉਧਰੋਂ ਕਰ ਲੂ
1: ਕਰ ਲੂ
0: ਜਾਣਕਾਰੀ ਘੱਟ ਹੋ ਜਾਣਕਾਰੀ ਬੰਦਾ ਗ੍ਰਹਿਣ ਕਰ ਲੂ
1: ਕਰ ਲੂਗਾ
0: ਕਿਸੇ ਮਾਹਰ ਨਾਲ ਸਲਾਹ ਕਰ ਲੂਗਾ ਪਰ ਜੇ ਤੁਹਾਡੇ ਇਰਾਦੇ ਦੇ ਵਿਚ ਕਿਤੇ ਨਾ ਕਿਤੇ ਕਮੀ ਪੇਸ਼ੀ ਹੈ ਉਹ ਤਾਂ ਕਿਸੇ ਦੂਜੀ ਥਾਂ ਤੋਂ ਮਿਲਣਾ ਹੀ ਨਾ ਤੁਹਾਨੂੰ
1: ਨਹੀਂ ਮਿਲ ਸਕਦਾ ਦੇਖੋ ਨਾ ਪਰਮਾਤਮਾ ਨੇ ਤੁਹਾਨੂੰ ਜਿਹੜੀ ਚੀਜ਼ਾਂ ਦਿੱਤੀਆਂ
0: ਉਹ ਤੁਹਾਨੂੰ ਦਿੱਤੀਆਂ
1: ਉਹ ਤੁਹਾਨੂੰ ਦਿੱਤੀਆਂ ਔਰ ਵੈਸੇ ਵੀ ਜੇ ਤੁਸੀਂ ਇਹ ਸੋਚ ਲਓ ਕਿ ਮੈਂ ਇਹ ਕੰਮ ਕਰ ਸਕਦਾ ਆਪਣੇ ਆਪ ਤੇ ਵਿਸ਼ਵਾਸ ਵੀ ਹੋਣਾ ਬਹੁਤ ਜ਼ਰੂਰੀ ਹੈ
0: ਸਭ ਤੋਂ ਪਹਿਲੀ ਗੱਲ ਪਟਵਾਰੀ ਸਾਹਿਬ

0: ਸਕਦਾ ਮੈਂ ਨਾਲੇ
1: ਦੱਸ ਸਕਦਾ ਹਾਂ ਫੇਰ ਤੁਹਾਡੀ ਗੱਲ ਤੁਰੂਗੀ ਤੇ ਦੂਜਿਆਂ ਦੀਆਂ ਸਲਾਹਾਂ ਜਿਹੜੀਆਂ ਹੈ ਕਿਉਂਕਿ ਕਿਸੇ ਨੂੰ ਬਾਂਹ ਵਾਦੀ ਕਿਸੇ ਨੂੰ ਸਵਾਦੀ
0: ਸਵਾਦੀ
1: ਨਹੀਂ ਮਾੜੇ ਸਲਾਹਕਾਰਾਂ ਨੇ ਤਾਂ ਕਹਿੰਦੇ ਹੁੰਦੇ ਦੇਸ਼ ਡੋਬ ਕੇ ਰੱਖਤੇ ਕੌਮਾਂ ਡੋਬ ਕੇ ਰੱਖਤੀਆਂ ਸਲਾਹਕਾਰ ਪਹਿਲੀ ਗੱਲ ਤਾਂ ਇਹ ਦੇਖਣਾ ਸਲਾਹ ਲੈਣੀ ਮਾੜੀ ਚੀਜ਼ ਨੀ ਸਲਾਹ ਲੈਣੀ
0: ਚਾਹੀਦੀ ਹੈ
1: ਕਿ ਜਿਹੜੀ ਤੁਸੀਂ ਬੰਦੇ ਨਾਲ ਸਲਾਹ ਕਰਦੇ ਹੋ ਕਿ ਉਸ ਵਿਸ਼ੇ ਦਾ ਜਾਂ ਉਸ ਕੰਮ ਦਾ ਜਾਣਕਾਰ ਹੈ
0: ਮਾਹਰ ਹੈ ਕਿ ਨਹੀਂ
1: ਮਾਹਰ ਹੈ ਕਿ ਨਹੀਂ ਹੁਣ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਹੁਣ ਫਰਜ਼ ਕਰੋ ਕੋਈ ਵੀ ਫਸਲ ਬਾੜੀ ਆ ਜਾਂ ਆਪਾਂ ਝੋਨੇ ਦੀ ਕਾਸ਼ਤਕਾਰੀ ਦੀ ਗੱਲ ਕਰਦੇ ਹਾਂ ਬਾਸਮਤੀ ਦੀ ਗੱਲ ਕਰਦੇ ਹਾਂ ਹੋਰ ਬੀਸੀਆਂ ਕਿੱਤੇ ਧੰਦਿਆਂ ਉਹਨਾਂ ਦੀ ਗੱਲ ਕਰਦੇ ਹਾਂ

0: ਤਾਂ ਵੀ ਝਾੜੀਆਂ ਬੀਜ ਕੇ ਬਹਿ ਜਾਣਾ। ਹੁਣ ਬਾਗਾਇਤੀ ਦੀ ਐਸੀ ਆ ਗਈ ਹੈ ਵੀ ਸਾਡੇ ਕੋਲ ਐਸੇ ਐਸੇ ਰੁੱਖ ਹੈ ਵੀ ਨਾਲੇ ਪੁੱਲ ਦੇ ਨਾਲੇ ਫਲੀਆਂ
1: ਫਲੀਆਂ
0: ਸਫੈਦਾ ਹੈ, ਪਾਪੂਲਰ ਹੈ, ਢੇਕਾ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਸਾਡੇ ਕੋਲ ਰੁੱਖ ਹੈ ਜਿਨ੍ਹਾਂ ਦੀ ਕਾਸ਼ਤਕਾਰੀ ਨਾਲ ਆਪਾਂ ਪੈਸਾ ਵੀ ਕਮਾ ਸਕਦੇ ਹਾਂ ਔਰ ਵਾਤਾਵਰਣ ਦੇ ਸੰਤੁਲਨ ਦੇ ਵਿੱਚ ਹਿੱਸਾ ਵੀ
1: ਪਾ ਸਕਦੇ ਹਾਂ।
0: ਸੋ ਅੱਜ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਨੇ ਪਾਪੂਲਰ, ਕਿਉਂਕਿ ਬਹੁਤ ਸਾਰੇ ਜ਼ਿਮੀਦਾਰ ਸਾਡੇ ਪਾਪੂਲਰ ਦੀ ਕਾਸ਼ਤਕਾਰੀ ਕਰਦੇ ਆ
1: ਜੀ।
0: ਹੁਣ ਪਾਪੂਲਰ ਦੀ ਕਾਸ਼ਤਕਾਰੀ ਦੇ ਵਿੱਚ ਤਕਨੀਕੀ ਵੀ ਸ਼ਾਮਲ ਹੈ, ਇਹ ਤਾਂ ਇਹ ਨੀ ਵੀ ਬੂਟਾ ਲਾ ਤਾ ਤੇ ਬੂਟਾ ਹੋ ਗਿਆ ਵੱਢ ਕੇ ਵੇਚਤਾ, ਇਹ ਤਾਂ ਹੈ ਨਾ, ਹੈਨਾ। ਉਹਨੂੰ ਜਿੱਥੇ ਤੱਕ ਲੈ ਕੇ ਜਾਣਾ ਹੈ ਨਾ ਕਿ ਉਹਦਾ ਮੰਡੀਕਾਰੀ ਤੱਕ ਉਹਦਾ ਸਾਈਜ਼ ਕੀ ਹੋਣਾ ਚਾਹੀਦਾ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹਨਾਂ ਬਾਰੇ ਜਾਣਕਾਰੀ
1: ਹੋਣੀ ਚਾਹੀਦੀ
0: ਸਮੇਂ ਦੇ ਲਿਹਾਜ਼ ਦੇ ਨਾਲ ਸੰਭਾਲ। ਹੁਣ ਦੇਖੋ ਆਹ ਸਮਾਂ ਹੈ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਮੀਂਹ ਕਣੀ ਦਾ ਹੈ, ਇਹਨਾਂ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ। ਪਾਪੂਲਰ ਦੀ ਸੰਭਾਲ ਦੇ ਬਾਬਤ ਗੱਲਾਂ ਬਾਤਾਂ ਡਾਕਟਰ ਜੀ ਬੀ ਐਸ ਕੇ ਲੋਹਰਾ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ,
1: ਉਹ ਸੁਣੀਏ ਜੀ।
2: ਹਾਂਜੀ ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਕਿ ਪਾਪੂਲਰ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰਨੀ ਹੈ। ਸੋ ਪਾਪੂਲਰ ਕਾਫੀ ਤੇਜ਼ੀ ਨਾਲ ਵਧਣ ਵਾਲਾ ਇੱਕ ਰੁੱਖ ਹੈ, ਸੋ ਜਿਸ ਦੇ ਕਿ ਬਹੁਤ ਜ਼ਿਆਦਾ ਉਪਜਾਊ ਫਾਇਦੇ ਆ ਤੇ ਔਰ ਇਸ ਕਰਕੇ ਇਹ ਪੰਜਾਬ ਦੇ ਕਿਸਾਨਾਂ ਦੁਆਰਾ ਅਪਣਾਇਆ ਜਾ ਰਿਹਾ, ਕਿਉਂਕਿ ਇਹ ਜਿਹੜੀ ਲੱਕੜ ਦੇ ਆਧਾਰਿਤ ਜਿੰਨੇ ਕਾਰਖਾਨੇ ਆ ਉਹਨਾਂ ਦੀ ਮੰਗ ਪੂਰੀ ਕਰਦਾ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਵਣ ਖੇਤੀ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਕਿ ਬਾਕੀ ਰੁੱਖਾਂ ਦੇ ਮੁਕਾਬਲੇ ਇਹਦੇ ਚ ਪੈਦਾਵਾਰ ਵੀ ਜ਼ਿਆਦਾ, ਆਮਦਨ ਵੀ ਜ਼ਿਆਦਾ ਤੇ ਨਾਲ ਨਾਲ ਆਪਣੀ ਜਿਹੜੀ ਆਪਾਂ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰ ਸੀ ਸੋ ਉਹਦੇ ਵੀ ਇੱਕ ਬਦਲ ਦੇ ਤੌਰ ਦੇ ਉੱਤੇ ਆ ਰਿਹਾ। ਸੋ ਵਧੀਆ

ਬੰਦੇ ਨੂੰ ਜਿਵੇਂ ਅੱਜ ਕੱਲ ਕੁਛ ਥਾਵਾਂ 'ਤੇ ਆਪਾਂ ਅੱਗ ਲਗਾਉਣੀ ਆ, ਸੋ ਉਹ ਪਾਪੂਲਰ ਬਿਲਕੁਲ ਹੀ ਨਹੀਂ ਸਹਿ ਸਕਦਾ। ਸੋ ਜੇ ਕਿਤੇ ਖੇਤ ਦੇ ਵਿੱਚ ਆਪਾਂ ਰਹਿੰਦ ਖੂੰਹਦ ਨੂੰ ਅੱਗ ਲਗਾ ਦਈਏ, ਸੋ ਜਿਹੜੀਆਂ ਉਹ ਪਾਪੂਲਰ ਦੀਆਂ ਪਲਾਂਟੇਸ਼ਨ ਹੈ ਉਹ ਇੱਕ ਅੱਧੇ ਸਾਲ ਦੇ ਵਿੱਚ ਉਹਦੇ 'ਚ ਕਾਫੀ ਜ਼ਿਆਦਾ ਬੂਟੇ ਫਿਰ ਮਰਨੇ ਸ਼ੁਰੂ ਹੋ ਜਾਂਦੇ। ਸੋ ਸੋਕੇ ਤੋਂ ਬਚਾਉਣਾ, ਅੱਗ ਤੋਂ ਆਪਾਂ ਬਚਾਉਣਾ, ਤੇ ਇੱਕ ਆਪਾਂ ਇਹਦੇ ਇਹ ਜਿਹੜੇ ਇਹਦੇ ਮੁੱਖ ਯਾਨੀ ਹੈਗੇ ਕਿ ਜਿਨ੍ਹਾਂ ਤੋਂ ਜੇ ਆਪਾਂ ਬਚਾ ਲਈਏ ਤਾਂ ਫਿਰ ਜਿਹੜੀ ਆਪਣੀ ਪਾਪੂਲਰ ਦੀ ਜਿਹੜੀ ਪੈਦਾਵਾਰ ਆ ਉਹ ਜ਼ਿਆਦਾ ਵਧੀਆ ਹੋ ਜਾਂਦੀ ਹੈ। ਸੋ ਇੱਕ ਹੋਰ ਹੈ ਕਿ ਬੂਟੇ ਜਦੋਂ ਆਪਾਂ ਲਗਾਉਣੇ ਆ, ਸੋ ਉਹ ਆਪਾਂ ਜਿਹੜੀ ਨਰਸਰੀ ਆ ਉਹ ਬੜੀ ਵਧੀਆ ਹੋਣੀ ਚਾਹੀਦੀ ਹੈ। ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ, ਜੰਗਲਾਤ ਵਿਭਾਗ ਤੋਂ, ਜਾਂ ਰਜਿਸਟਰਡ ਕੁਛ ਪ੍ਰਾਈਵੇਟ ਨਰਸਰੀਆਂ ਜਿਹੜੀਆਂ ਬਹੁਤ ਵਧੀਆ ਆਪਾਂ ਨੂੰ ਜਿਹੜੇ ਬੂਟੇ ਦਿੰਦੀਆਂ, ਸੋ ਜਿਵੇਂ ਕਿ ਵਿਮਕੋ ਉਹਦੇ ਵਿੱਚ ਇੱਕ ਹੈਗੀ ਆ, ਸੋ ਉਹਨਾਂ ਤੋਂ ਹੀ ਤੁਹਾਨੂੰ ਬੂਟੇ ਲੈਣੇ ਚਾਹੀਦੇ ਆ। ਸੋ ਕਈ ਜਿਹੜੀਆਂ ਤੁਰਦੀਆਂ ਫਿਰਦੀਆਂ ਨਰਸਰੀਆਂ ਹਨ ਆ, ਜਿਵੇਂ ਕਿ ਉਹ ਸਿਰਫ ਟਰਾਲੀ ਤੇ ਰੱਖ ਕੇ ਮੌਕੇ ਤੇ ਬੂਟੇ ਲੈ ਕੇ ਆਉਂਦੇ ਆ, ਸੋ ਉਹ ਵੀ ਕਈ ਵਾਰੀ ਇੱਕ ਕਾਰਨ ਬਣਦੇ ਆ ਕਿ ਜਿਹੜੀ ਆਪਣੀ ਜਿਹੜੀ ਜਿਹੜੀ ਉਹ ਆਪਣੇ ਬੂਟੇ ਆ ਉਹਦੀ ਸਾਰੇ ਦੇ ਸਾਰੇ ਸਹੀ ਮਾਤਰਾ ਦੇ ਵਿੱਚ ਨਹੀਂ ਕਿ ਚੱਲਦੇ, ਸੋ ਉਹਦੇ 'ਚ ਵੀ ਕਈ ਵਾਰ ਕਿਸਾਨਾਂ ਨੂੰ ਘਾਟਾ ਉਠਾਉਣਾ ਪੈਂਦਾ। ਸੋ ਅੱਗੇ ਹੈ ਕਿ ਜਦੋਂ ਆਪਾਂ ਬੂਟੇ ਲਗਾ ਲਏ ਉਦੋਂ ਪਾਣੀ ਦਾ ਆਪਾਂ ਜਿਵੇਂ ਕਿ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਗਰਮੀਆਂ ਦੇ ਵਿੱਚ ਹਰ ਹਫ਼ਤੇ ਬਾਅਦ ਆਪਾਂ ਨੂੰ ਇੱਕ ਵਾਰ ਪਾਣੀ ਲਗਾਉਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਬਰਸਾਤਾਂ ਆ ਜਾਂਦੀਆਂ ਫਿਰ ਆਪਾਂ ਲੋੜ ਪੈਣ ਦੇ ਉੱਤੇ, ਤੇ ਸਰਦੀਆਂ ਦੇ ਵਿੱਚ 15 ਦਿਨ ਦੇ ਬਾਅਦ, ਸੋ ਇਹ ਪਾਣੀ ਦੀ ਇਹਨੂੰ ਲੋੜ ਪੈਂਦੀ ਹੈ। ਸੋ ਜੇਕਰ ਆਪਣੇ ਕੋਲ ਉਸ ਮੌਕੇ ਤੇ ਪਾਣੀ ਨਹੀਂ ਹੈਗਾ, ਸੋ ਉਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਸਿਫਾਰਿਸ਼ ਆ ਕਿ ਜਿੱਥੇ ਤੁਹਾਡੀਆਂ ਲਾਈਨਾਂ ਲੱਗੀਆਂ ਹੋਣ ਉਹਦੇ ਆਲੇ ਦੁਆਲੇ ਆਪਾਂ ਖਾਲਾਂ ਪਾ ਲੈਣੀਆਂ। ਸੋ ਜੇ ਪਾਣੀ ਜਿਹੜਾ ਹੈ ਆਪਾਂ ਸਿਰਫ ਖਾਲਾਂ ਦੇ ਵਿੱਚ ਹੀ ਆਪਾਂ ਦਿੰਦੇ ਰਹੀਏ, ਸੋ ਜੇ ਉਸ ਮੌਕੇ ਤੇ ਪਾਣੀ ਆਪਣੇ ਕੋਲ ਘੱਟ ਆ, ਸੋ ਇਸ ਤਰ੍ਹਾਂ ਆਪਾਂ ਜਿਹੜੇ ਬੂਟੇ ਆ ਉਹਨਾਂ ਨੂੰ ਆਪਾਂ ਬਚਾ ਸਕਦੇ ਹਾਂ ਤੇ ਉਹਦੇ 'ਚ ਜਿਹੜਾ ਵਧੀਆ ਆਪਾਂ ਉਹਦੇ ਜਿਹੜੀ ਹੈਗੀ ਪੈਦਾਵਾਰ ਵੀ ਲੈ ਸਕਦੇ ਹਾਂ। ਫਿਰ ਅਗਲਾ ਹੈ ਕਿ ਇਹਦੇ ਵਿੱਚ ਕਾਂਟ ਛਾਂਟ, ਸੋ ਪਾਪੂਲਰ ਦੇ ਜਿਹੜੀਆਂ ਟਾਹਣੀਆਂ ਕਾਫੀ ਨਿਕਲਦੀਆਂ, ਸੋ ਕਿਉਂਕਿ ਜੇ ਇਹਦੇ ਜਿਹੜੀ ਲੱਕੜ ਆ ਉਹ ਪਲਾਈ ਦੇ ਤੌਰ ਤੇ ਵਰਤੀ ਜਾਂਦੀ ਹੈ, ਸੋ ਜੇਕਰ ਆਪਾਂ ਟਾਹਣੀਆਂ ਨਹੀਂ ਕੱਟ ਰਹੇ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਲੱਕੜ ਆ ਉਹਦੇ ਵਿੱਚ ਕਾਫੀ ਮੋਟੀਆਂ ਗੰਢਾਂ ਬਣ ਜਾਂਦੀਆਂ, ਸੋ ਜਿਹੜੀ ਕਿ ਤੁਹਾਨੂੰ ਫਿਰ ਬਾਅਦ ਦੇ ਵਿੱਚ ਜਦੋਂ ਵਪਾਰੀ ਨੇ ਉਸ ਹਿਸਾਬ ਨਾਲ ਆਪਾਂ ਨੂੰ ਸਹੀ ਮੁੱਲ ਨਹੀਂ ਮਿਲਦਾ। ਸੋ ਉਹਦੇ 'ਚ ਜਿਹੜੀਆਂ ਮੋਟੀਆਂ ਟਾਹਣੀਆਂ ਜਿਹੜੀਆਂ ਮੇਨ ਜਿਹੜੀ ਲੀਡਰ ਦੇ ਨਾਲ ਮੁਕਾਬਲਾ ਕਰਦੀਆਂ ਜਿਹੜੀ ਉੱਪਰ ਨੂੰ ਚੱਲਦੀਆਂ, ਸੋ ਮੋਟੀਆਂ ਟਾਹਣੀਆਂ ਨੂੰ ਕੱਟਣਾ ਹੈ, ਜਿਹੜੀਆਂ ਛੋਟੀਆਂ ਟਾਹਣੀਆਂ ਉਹ ਆਪਾਂ ਨਹੀਂ ਕੱਟਣੀਆਂ। ਸੋ ਜਿਹੜੇ ਪਹਿਲੇ ਸਾਲ ਦੇ ਵਿੱਚ ਜਿਹੜੇ ਆਪਾਂ ਹੈ ਆਪਾਂ ਗਿੱਲੀ ਬੋਰੀ ਲੈ ਕੇ ਜਿੰਨੀਆਂ ਵੀ ਨਵੀਆਂ ਟਾਹਣੀਆਂ ਨਿਕਲਦੀਆਂ ਉਹਦੇ ਨਾਲ ਰਗੜ ਕੇ ਆਪਾਂ ਇਹਨੂੰ ਕੱਟ ਸਕਦੇ ਹਾਂ। ਸੋ ਉਸ ਤੋਂ ਬਾਅਦ ਜਿਹੜੀਆਂ ਸਿਰਫ ਮੋਟੀਆਂ ਟਾਹਣੀਆਂ ਉਹਨੂੰ ਆਪਾਂ ਕੱਟੀਏ, ਜਿਹੜੀਆਂ ਛੋਟੀਆਂ ਟਾਹਣੀਆਂ ਉਹਨੂੰ ਆਪਾਂ ਜੇ ਆਪਾਂ ਰੱਖ ਲਈਏ ਤਾਂ ਇਹਦੇ ਨਾਲ ਆਪਣੇ ਜਿਹੜੇ ਹੈਗੇ ਕਿ ਬੂਟੇ ਆਪਾਂ 30 ਕੁ ਫੁੱਟ ਤੱਕ ਜਦੋਂ ਵੱਡੇ ਬੂਟੇ ਹੋ ਜਾਣਗੇ 5-6 ਸਾਲ ਤੱਕ ਜਿਹੜਾ ਸਾਫ਼ ਰੱਖੀਏ ਜੇ ਤਣਾ ਤਾਂ ਆਪਾਂ ਨੂੰ ਜ਼ਿਆਦਾ ਵਧੀਆ ਉਹਦੇ ਨਾਲ ਆਪਾਂ ਨੂੰ ਪੈਦਾਵਾਰ ਮਿਲਦੀ ਹੈ। ਸੋ ਇੱਕ ਆਮ ਤੌਰ ਤੇ ਕਿਉਂਕਿ ਇਹ ਕਾਫੀ ਜ਼ਿਆਦਾ ਤੇਜ਼ੀ ਨਾਲ ਵੱਧਦਾ, ਸੋ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਇਹਦੇ ਵਿੱਚ ਤੱਤਾਂ ਦੀ ਘਾਟ ਵੀ ਮਿਲਦੀ ਹੈ, ਖਾਸ ਕਰਕੇ ਜਿੰਕ ਦੀ ਘਾਟ। ਸੋ ਜਿਹੜੀਆਂ ਰੇਤਲੀਆਂ ਜ਼ਮੀਨਾਂ ਜਾਂ ਜਿੱਥੇ ਆਪਾਂ ਵਾਰ ਵਾਰ ਪਾਪੂਲਰ ਲਗਾਉਣੇ ਆ, ਸੋ ਉਹਨਾਂ ਥਾਵਾਂ ਦੇ ਉੱਤੇ ਜਿੰਕ ਦੀ ਘਾਟ ਆਮ ਤੌਰ ਤੇ ਵੇਖੀ ਗਈ ਹੈ। ਸੋ ਜਿਹੜੀ ਇਹ ਘਾਟ ਹੈ ਇਹਦੀਆਂ ਜਿਹੜੀ ਨਿਸ਼ਾਨੀਆਂ ਟਾਹਣੀਆਂ ਦੇ ਜਿਹੜੇ ਉੱਪਰਲੇ ਪੱਤੇ ਆ, ਸੋ ਉਹਦੇ ਤੋਂ ਸ਼ੁਰੂ ਹੁੰਦੇ ਆ, ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ, ਜਿਹੜੀਆਂ ਉਹਦੀਆਂ ਨਾੜੀਆਂ ਉਹ ਹਰੇ ਰੰਗ ਦੀਆਂ ਰਹਿੰਦੀਆਂ। ਸੋ ਲੇਕਿਨ ਇਹ ਆ ਕਿ ਜੇ ਕਈ ਵਾਰ ਜ਼ਿਆਦਾ ਮਾਤਰਾ ਦੇ ਵਿੱਚ ਇਹਦੀ ਹੋਰ ਘਾਟ ਆ ਜਾਵੇ, ਸੋ ਉਸ ਦੇ ਵਿੱਚ ਕਈ ਵਾਰ ਪੱਤੇ ਡਿੱਗ ਵੀ ਪੈਂਦੇ ਆ। ਸੋ ਇਹਨਾਂ ਤੋਂ ਬਚਾਅ ਵਾਸਤੇ ਅਸੀਂ ਜਿਹੜੀ ਸਿਫਾਰਿਸ਼ ਕੀਤੀ ਹੈ

ਘੋਲ ਆ ਸੋ ਉਹ ਆਪਾਂ ਉਹਦਾ ਛਿੜਕਾਅ ਕਰ ਸਕਦੇ ਹਾਂ। ਸੋ ਜੇਕਰ ਇਹ ਜ਼ਿਆਦਾ ਹਮਲਾ ਹੋਵੇ ਤਾਂ ਫਿਰ ਆਪਾਂ ਇਹ 15 ਦਿਨਾਂ ਦੇ ਵਕਫੇ ਨਾਲ ਦੋ ਜਾਂ ਤਿੰਨ ਆਪਾਂ ਜੇ ਇਹਨਾਂ ਦੀਆਂ ਸਪਰੇਅ ਕਰ ਦਈਏ। ਸੋ ਇਹਦੇ ਤੋਂ ਇਲਾਵਾ ਫਿਰ ਜਿਹੜਾ ਆਪਾਂ ਨੂੰ ਇਹ ਹੈਗਾ ਕਿ ਇਹ ਜਿਹੜੀ ਬਿਮਾਰੀ ਹੈ ਪੱਤਿਆਂ ਤੋਂ ਧੱਬੇ ਵਾਲੀ, ਸੋ ਉਹਦੇ ਤੋਂ ਵੀ ਆਪਾਂ ਨੂੰ ਨਿਜਾਤ ਮਿਲ ਜਾਂਦੀ ਹੈ ਤੇ ਆਪਣੀ ਜਿਹੜੀ ਹੈਗੀ ਬੂਟਿਆਂ ਦਾ ਵਾਧਾ ਬੜਾ ਵਧੀਆ ਹੁੰਦਾ। ਔਰ ਕਿਸਾਨ ਵੀਰ, ਉਹ ਇਸ ਤੋਂ ਇਲਾਵਾ ਬਾਕੀ ਤੁਸੀਂ ਅੱਗੇ ਇਹ ਵੀ ਖਿਆਲ ਰੱਖਣਾ ਕਿ ਆਪਾਂ ਮੰਡੀਕਰਨ ਕਿਵੇਂ ਕਰਨਾ। ਸੋ ਮੰਡੀਕਰਨ ਦੇ ਵਾਸਤੇ ਸਾਡੀ ਇਹੋ ਹੀ ਹੁੰਦੀ ਹੈ ਸਲਾਹ ਕਿ ਤੁਸੀਂ ਖੜੇ ਬੂਟੇ ਜਿਹੜੇ ਆ ਉਹ ਹੀ ਆਪਾਂ ਨੂੰ ਮੰਡੀਕਰਨ ਕਰਨੇ ਚਾਹੀਦੇ ਆ। ਜੇਕਰ ਤੁਸੀਂ ਖੁਦ ਕੱਟ ਕੇ ਲੈ ਕੇ ਜਾਂਦੇ ਆ ਤਾਂ ਉਹ ਕਈ ਵਾਰੀ ਤੁਹਾਨੂੰ ਜਿਹੜਾ ਉੱਥੇ ਮੰਡੀ ਦੇ ਵਿੱਚ ਫਿਰ ਤੁਹਾਨੂੰ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ। ਸੋ ਆਪਣੇ ਜਿਹੜੇ ਖੜੇ ਬੂਟੇ ਆ ਉਹਦਾ ਤੁਸੀਂ ਅੰਦਾਜ਼ਾ ਲਾਓ, ਉਹਦੀ ਜਿਹੜੀ ਤੁਸੀਂ ਮੋਟਾਈ ਆ

0: ਉਬਰ ਤੂੰ ਡਾਣੀ
1: ਡੰਡੀਆਂ ਪਿੱਟ ਗਿਆ ਤੂੰ ਛਤਰੀ ਨਾ ਤਾੜੀ।
2: ਹਾਂਜੀ ਦੇਖੋ ਪਟਵਾਰੀ ਸਾਹਿਬ, ਝੋਨੇ ਦਾ ਆਪਾਂ ਜ਼ਿਕਰ ਕੀਤਾ ਸੀ, ਝੋਨੇ ਦੀ ਫਸਲ ਜਿੱਦਾਂ ਕਹਿੰਦੇ ਆ ਪਾਣੀ ਤਾਂ ਮੰਗਦੀ ਮੰਗਦੀ ਹੈ, ਢਾਣੀ ਵੀ ਮੰਗਦੀ,
3: ਢਾਣੀ ਵੀ ਮੰਗਦੀ ਹੈ,
2: ਆਪਾਂ ਕਹਿੰਦੇ ਨੀ ਪਾਣੀ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰਫਿਰੋਜ਼ੀ।

ਬਲ ਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੇ ਤਾਂ।